ਸ਼ਕਤ ਗਾਲ ਨਾਨਕ ਤੇ ਮੁਗਹੁ ਚੁਲੇ ਕੀਤੀ ਚੁੱਤੀ ਨਾਲ ਜਿਨੀ ਨਾਮ ਦਿਆਇਆ ਖੇਮ ਸ਼ਕਤ ਗਾਲ ਨਾਨਕ ਤੇ ਮੁਗਹੁ ਚੁਲੇ ਕੀਤੀ ਚੁੱਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ, ਤੇ ਨਾ ਪਿਆਰੀਆ ਸਚਿਆਰੀਆ ਦੀ ਕਮਾਏ ਦਾ ਧਿਆਨ ਧਰਕੇ, ਬੋਲੋ ਜੀ ਸਤਨਾਮ। ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਡਿੱਠੇ, ਬਨ ਬਨ ਕਟਾਈ ਕੋਪਰਿਆ ਲੁਹਾਈਆ, ਚਰਕਰਿਆ ਤੇ ਚਰੇ ਆਰੀਆ ਨਾਲ ਚਰਾਈ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ।